0: Listen and watch.
1: Listen and watch.
0: Live entertainment show.
1: Entertainment show.
0: With Ajmal Khan Jovi. On every Monday and Tuesday at 1 a.m. to 3 a.m. Only on FM 100 Pakistan.
1: FM 100 Pakistan.
2: ਵੇਖਿਆ ਇਹ ਮੁੰਡੇ ਲਾਹੌਰ ਦੇ, ਤੁਸੀਂ ਸੁਣਿਆ ਨਾ ਇਹ ਮੁੰਡੇ ਲਾਹੌਰ ਦੇ ਟਾਈਮ ਹੋਇਆ ਜਨਾਬ 2:02 ਹੋਏ ਨੇ ਪ੍ਰੋਗਰਾਮ ਆਪ ਸੁਣ ਰਹੇ ਹੈ ਮਕਾਨ ਸ਼ੋਭੇ ਕੇ ਸਾਥ ਔਰ ਦੇਖ ਵੀ ਰਹੇ ਔਰ ਦੇਖਣੇ ਕੇ ਲਈ ਯਕੀਨਨ ਆਪਕੋ ਆਨਾ ਹੋਗਾ ਯੂਟਿਊਬ ਪਰ ਔਰ ਅਗਰ ਯੂਟਿਊਬ ਪਰ ਮੌਜੂਦ ਨਹੀਂ ਹੈ ਤੋ ਆਪ ਫੇਸਬੁੱਕ ਪਰ ਮੌਜੂਦ ਹੈ ਤੋ ਫੇਸਬੁੱਕ ਪਰ ਲਿੰਕ ਮੌਜੂਦ ਹੈ ਇਸਕਾ ਔਰ ਲਿੰਕ ਕੋ ਕਲਿਕ ਕਰੇਂਗੇ ਤੋ ਆਪ ਆ ਜਾਏਂਗੇ ਔਰ ਯਹਾਂ ਪਰ ਵੀਡੀਓ ਸਟ੍ਰੀਮਿੰਗ ਪਰ ਆਪ ਯਕੀਨ ਮੁਝੇ ਜੁਆਇਨ ਕਰ ਸਕਤੇ ਔਰ ਜਨਾਬ ਅਸਲਾਮ ਅਲੈਕੁਮ ਯੂਸੁਫ ਭਾਈ ਕਾ ਮੈਸੇਜ ਹੈ ਪਾਪੋਸ਼ ਸੇ ਤਮਾਮ ਸੁਣਨੇ ਵਾਲੋ ਕੋ ਸਲਾਮ ਫੈਮਲੀ ਕੋ ਸਲਾਮ ਜੀ ਚਾਚੀ ਆਂਟੀ ਚਾਚੀ ਅਰੁਣ ਸਾਹਿਬ ਗੁਲਬਾਨੋ ਔਰ ਤਮਾਮ ਹੀ ਡਾਕਟਰ ਕੋ ਸਲਾਮ ਜੀ ਥੈਂਕ ਯੂ ਜਜ਼ਾਕਲਾ ਆਪਕਾ ਯੂਸੁਫ ਭਾਈ ਆਪਕੇ ਮੁਹੱਬਤੋਂ ਕਾ ਬਹੁਤ ਸ਼ੁਕਰੀਆ ਔਰ ਆਪ ਯੂ ਕਰਤੇ ਹੈ ਕਿ ਆਤੇ ਇੱਕ ਔਰ ਸ਼ਾਮਿਲ ਕਰਤੇ ਹੈ ਆਵਾਜ਼ ਔਰ ਯੇ ਖੂਬਸੂਰਤੀ ਆਵਾਜ਼ ਜਨਾਬ ਹੈ ਆਪਕੀ ਪਸੰਦੀਦਾ ਆਵਾਜ਼ ਹੈ ਯਕੀਨ ਇਸਮੇ ਕੋਈ ਸ਼ੱਕ ਨਹੀਂ ਮਾਜ਼ੀ ਕੀ ਸਾਰੀ ਆਵਾਜ਼ਾਂ ਆਪਕੇ ਪਸੰਦੀਦਾ ਹੈ ਔਰ ਆਪ ਲਾਜ਼ਮੀ ਬਾਤ ਹੈ ਕਿ ਵੋ ਤਮਾਮ ਵੋ ਦੌਰ ਅਲੱਗ ਥਾ ਕਿ ਜਬ ਕੈਸਟ ਵੀ ਆਈ ਫਿਰ ਸੀ ਡੀ ਆਈ ਔਰ ਯੇ ਤਮਾਮ ਚੀਜ਼ੇ ਚਲਤੀ ਰਹੀ ਚਲਤੀ ਰਹੀ ਅੱਛਾ ਅਬ ਦੌਰ ਜੋ ਵੋ ਕਿਉਂਕਿ ਉਸ ਵਕਤ ਜੋ ਮਿਊਜ਼ਿਕ ਕੀ ਕੈਸਟ ਬਿਕਤੀ ਥੀ ਸੀ ਡੀ ਆਈ ਤੋ ਸੀ ਡੀ ਸਾਰੀ ਮਾਰਕੀਟ ਮੇ ਬਿਕਤੀ ਥੀ ਅੱਛਾ ਅਬ ਵੋ ਦੌਰ ਨਹੀਂ ਹੈ ਕਿ ਜਬ ਜਹਾਂ ਮਿਊਜ਼ਿਕ ਸੇਲ ਹੋ ਅੱਛਾ ਮਿਊਜ਼ਿਕ ਜਬ ਸੇਲ ਨਹੀਂ ਹੋ ਰਿਹਾ ਮਿਊਜ਼ਿਕ ਬਿਕਤਾ ਨਹੀਂ ਹੈ ਨਾ ਕੋਈ ਕੈਸਟ ਬਿਕਤੀ ਹੈ ਮਾਰਕੀਟ ਮੇ ਨਾ ਕੋਈ ਸੀ ਡੀ ਆ ਸਕਤੀ ਹੈ ਕਿਉਂਕਿ ਵੋ ਤਮਾਮ ਚੀਜ਼ੇ ਤੋ ਅਬ ਮੌਜੂਦ ਹੈ ਨੈਟ ਪਰ ਤੋ ਵੋ ਸੇਲ ਕੈਸੇ ਹੋਗੀ ਤੋ ਇਸੀ ਲਈ ਮਿਊਜ਼ਿਕ ਬਨ ਵੀ ਕਮ ਰਹਾ ਹੈ ਕੁਛ ਮਿਊਜ਼ਿਕ ਬਨਤਾ ਹੈ ਥੋੜਾ ਬਹੁਤ ਤੋ ਵੋ ਜੋ ਬਨਾਤੇ ਹੈ ਵੋ ਆਪਣਾ ਮਿਊਜ਼ਿਕ ਯੂਟਿਊਬ ਪਰ ਡਾਲ ਦੇਤੇ ਹੈ ਵੋ ਕਹਤੇ ਯਹਾਂ ਸੇ ਬਸ ਚਲਤਾ ਰਹੇਗਾ ਯਹਾਂ ਸੇ ਕਮਾਤੇ ਰਹੇਂਗੇ ਆਤਾ ਰਹੇਗਾ ਖਾਤੇ ਰਹੇਂਗੇ ਯਾਰ ਕੌਣ ਮਾਰਕੀਟ ਮੇ ਦੇਖ ਮਾਰਕੀਟ ਮੇ ਕੌਣ ਖਰੀਦੇਗਾ ਔਰ ਅਬ ਵਾਕਈ ਵੋ ਦੌਰ ਵੀ ਨਹੀਂ ਹੈ ਖਰੀਦਨੇ ਵਾਲਾ ਕਿ ਲੋਕ ਮਿਊਜ਼ਿਕ ਖਰੀਦੇ ਬੈਠ ਕੇ ਪਹਿਲੇ ਵੋ ਸੀ ਡੀ 200-300 ਕੀ ਸੀ ਡੀ 400 ਕੀ ਸੀ ਡੀ ਵਿਕ ਜਾਤੀ ਥੀ ਕੈਸਟ ਆਤੀ ਥੀ ਕੈਸਟ ਵਿਕਤੀ ਥੀ ਮਗਰ ਅਬ ਕਹਾਂ ਦੌਰ ਅਬ ਕਹਾਂ ਕੌਣ ਲੇਗਾ ਇਸੀ ਲਈ ਔਰ ਹੁਮਾ ਕਿਆ ਕੀਤੀ ਪਾਕਿਸਤਾਨ ਨੇ ਹਮੇ ਗ੍ਰੀਨ ਪਾਸਪੋਰਟ ਦੀਆ ਪਹਿਚਾਨ ਦੀ ਓਲੰਪਿਕ ਦੀਆ ਸਭ ਕੁਛ ਤੋ ਦੀਆ ਹੈ ਆਜ਼ਾਦੀ ਦੀ ਪਾਕਿਸਤਾਨ ਜ਼ਿੰਦਾਬਾਦ ਕਿਆ ਬਾਤ ਹੈ ਜ਼ਬਰਦਸਤ ਬਈ ਜ਼ਬਰਦਸਤ ਇਹ ਦਿਲ ਸੇ ਕਹਾ ਹੈ ਨਾ ਆਪਨੇ ਬਿਲਕੁਲ ਪੱਕੀ ਬਾਤ ਹੈ ਨਾ ਹਾਂ ਅਗਰ ਦਿਲ ਸੇ ਕਹਾ ਹੈ ਤੋ ਫਿਰ ਬਿਲਕੁਲ ਅੱਛੀ ਬਾਤ ਹੈ ਬਹੁਤ ਅੱਛੀ ਬਾਤ ਹੈ ਵੈਰੀ ਗੁੱਡ ਮੌਕੇ ਬਹੁਤ ਖੁਸ਼ ਹੁਆ

ਜੀ ਜਨਾਬ ਸ਼ਹਿਜਾਦ ਮਿਰਜ਼ਾ ਗੁਜਰ ਖਾਨ ਨੂੰ ਕੀ ਕਹਿੰਦੇ ਨੇ, ਕਹਿੰਦੇ ਅੱਜ ਤੇ ਬੰਗੜਾ ਵੀ ਲਾ ਦਿੱਤਾ ਜੀ, ਆਹੋ ਜੇ ਮੈਂ ਕਿਹਾ ਲਾ ਹੀ ਛੱਡੋ ਨਾ ਫਿਰ ਕੀ ਹੈ, ਬਲਕਿ ਇੱਕ ਕਰਤੇ ਹੈ ਫਿਲਹਾਲ ਤੋਂ ਇੱਕ ਹਮ ਸੁਣਵਾਤੇ ਹੈ ਆਪਕੋ ਆਵਾਜ਼ ਸਜਾਦ ਅਲੀ ਠੀਕ ਹੈ, ਇਸਕੇ ਬਾਅਦ ਫਿਰ ਦੇਖਤੇ ਕੁਛ ਮੂਡ ਔਰ ਚੇਂਜ ਕਰਤੇ ਜਰਾ।